0: 내게 나한테 걸어 협회를 붙였으면 하지 로비시 하태지
1: 능그 고비다던 보대 사다가는 그 사드 검라포티
2: 아 다다 안검 안마 검라포티
1: 예 신이 주미다 던 보대 사다가는 그 사드니 걸어 내염티 레트레 페트야 능나니 부사들레 하이야
0: 아 안마 하이는 보대 사야타고 보나고 수포증가 따라 탄거요 앞으로 만에가 자꾸 붙어들레 अबले नरेंद्र जी परपरक से
1: नुको कुबिदा कमलापति
2: आ दादा आं 300 तो खाना खादो आं न कमलापति बोलो पुल मुरुमा मुरुमा नाम करे यांग से सपसियो
0: ओ कोने थागो बुवा मा तो बोला था तो गो पुल मुरे रे होले जा बुनको खले खना को
1: कोले कोले नैना नंगो दिला दम पति सदा करने बुसा तो हिते नना दोसमन दिना नु भने तत्र रांगसंग ने गाजम को मुरमा तो तंग नैना
2: ओ आमा नु हदा मांगे छे हदी आतो फदी सिया ने जी कथा कर से गरे दी ओ बोना पे ने बसा हमदा आ रे नै छै ता मा ओ बता म खले म नै छ आमा छ जे जतन आमा छ त्रम मोर पुजी वाले नै तंग छ ता आमा छ त्रम मा बोना पुजी के ता मौसा मायरो ए आमा ता म खले ने तो
0: บ่นอปุจิเคดิกราดนังคาวะดิโกบิรมันกากะอะมาฟุลบ่นกะตะบอนกะตะบอนฟุลบอนคลัยมะนาดิกราคุรุมปุคุรุมปุดิกราฮากุนะเตยไนฮากุฮาบะนะฮาตาฮาตานะทาปะคลัยมะนาบะตามคลัยเนตะฮากะอันบะวะนะซะเรเจปะเนตุบิรไผมะนะนะบะมะยังนะฟุลบะทะเวไรเดอร์ทะเคนูอะจิเนมะไตนะ
2: ที่นี่มาตามาทางรามานะปุจิลาดิโกบิรมันกากะนาอ้าวฮาเกบอนะมาปุจิชินายอะนิโปเลกุชะกะมานิมานะมานะซามานะเนดุดินะอามานะคาไดโกไบมานะเวปุจิคะเกตัมมายังนาบาเกบอนะปุจินะกะไลชานูวะนะอะตะกะตองเมละซึงบาเกปุจินะจิดาดอดิรินุมะดะโกลุติบะโอคะเตชะเตชะเมเจไลนะคะ